0: ਤੇ ਸੱਚਾ
1: ਬਖਸ਼ਿਸ ਅਛੋਜ਼ਨੀ ਛਾਨਾ ਯਾਰ ਜ਼ਜੂ ਦਸਾ ਯਾਰ ਸੋਲਰ ਕਨ ਫੰਕੀ ਮਸੂਕ ਛਾਨਾ ਦੂ ਲਗਾ ਤੇ ਗ੍ਰੀਨ ਹਾਊਸ ਆ ਜਸਤਾ ਛਾਨਾ ਜੀ ਗ੍ਰੀਨ ਹਾਊਸ ਆ ਨੋ ਗਾਤਾ ਸੁਨਮਾ ਤਾ ਬਤਾ ਤੇ ਤਰੀਕੋ ਗਸੁਕ ਚੀ ਕਾ ਯਾਰ ਤੋਬ ਜ਼ਰੇ ਗਾ ਤੇ ਐਗਰੀਕਲਚਰ ਡਿਪਾਰਟਮੈਂਟ ਯਾ ਗਾ ਤੇ ਸੁਕਾ ਡਿਪਾਰਟਮੈਂਟ ਯਾ ਗਾ ਤੇ ਤਸਾ ਹਾਰਟੀਕਲਚਰ ਡਿਪਾਰਟਮੈਂਟ ਜੂ ਦੂ ਨੇ ਜ਼ਰਾ ਦੀ ਗ੍ਰੀਨ ਹਾਊਸ ਪੈਨੋਨਾ ਗਾ ਤੇ ਸੁਨਮਾ ਤਾ ਬਤਾ ਤੇ ਮਿਥਾਰ ਜੀ ਗਸੁਕ ਜੋਸਤਾ ਚੀ ਕਾ ਯਾਰ ਹਸਾਬ
0: ਦੋ ਖੁਸ਼ ਜ਼ਰੇ ਨਾਚਾ ਕੋਸ਼ਚਨ ਤਪਸਨਾ ਯੰਤੇ ਦਿਆਸ ਨਾ ਦਿਆ ਨੁਗਜ਼ੁਗਾਫ ਕੋਸਨਾ ਤਕਸਨ ਕੋਸਨਾ ਲੋ ਖੁਸ਼ ਕੋਸ਼ ਕੋਸਨਾ ਨਿਦਾ ਸੋਨ ਪਤਬਲੋ ਸੋਨ ਪਤਾਬ ਸਨਾ ਸੋਲਾਰ ਬਾਰਬਨ ਖੁਰਾਂ ਸੁਨ ਦੁਗਾ ਦੇ ਬਾਰਬਨ ਫੇਸੇ ਜੋਗ ਦੇ ਹਮ ਚਾਂ ਸੱਚ ਮੀਨਸ ਗੋ ਵਸਕ ਫੇਸੇ ਨੇ ਜਾਂ ਯਾ ਬਾਕੀ ਦੇ ਸੁਨ ਮੋਨ ਯਾਂ ਤਾਮ ਰਸਨੋ ਖਿਮਨ ਮੇਚੇ ਜਾ ਦੇਨ ਜੋ ਆਚਾ ਤਪ ਚਾਂ ਯਾਂ ਆਚਾ ਦੇ ਤੋ ਲੋ ਤਾਂ ਆਚਾ ਪੂਰ ਬਿੱਲੂ ਤਾਂ ਮਦੇ ਛਲੋ ਦਾ ਲੋਦ ਮਨ ਮੀਤਾ ਮਦੇ ਬਾਲੂ ਤਾਂ ਮਦ ਬਾਲੂ ਤਾਂ ਸੇ ਜਾ ਕੋ ਦੋ ਆਚਾ ਦਾਨਸ ਪੋਚਾ ਖੇਰਾ ਇਨ ਨਾ ਮਨ ਚਿਨ ਗਾਂ ਮਦੇ ਆਸ ਪੋਸੇ ਕੋਸਚਿੰ ਆਚਾ ਸਟ੍ਰਿਕਟਾ ਬਦੇ ਛੋਲਾ ਸਟ੍ਰਿਕਟਾ ਸਿਨੋ ਦੇ ਸ਼ੂਟਾਪ ਸੇ ਦੇ ਅਨੁਸ ਸਬਜ਼ੀ ਦੇ ਨਾ ਛਾਨਾ ਗਾ ਚੇ ਬਾਹਰ ਪਲਿਆਂ ਸਾਜ ਬਾਤ ਸੁਕਾਰ ਗੋ ਨਾ ਦੇ ਨਖੇ
1: ਤੀ ਸੋਲਰ ਅਨੁਕ ਨਾ ਯਾਰਾ ਹਮ ਅਰਗੁਨ ਲਸਾ ਸੁਨਮਾ ਯੂੰ ਬਾਤ ਦੇ ਜੋ ਹਮ ਅਰਪਿਲ ਲਸਾ ਛਾਨਾ ਦਖਸਾ ਯੰਤਸ ਤਾਬਤ ਪਤੀ ਅਸਪੋਇ ਪਤੀ ਦੇ ਸੁਨਮੋ ਨੇ ਅੰਤਸ ਤਾਬ ਸੇ ਸੋ ਗੁਨਮਖ ਪੈਨੋ ਯਾਰੇ ਦੇ ਅਨੁਸ ਸੁਨਮਿਕ ਤਾਬ ਸੇ ਚਾਂ ਐਕਸਪੈਰੀਮੈਂਟ ਜੇ ਬਸਾ ਬਸ
0: ਕਸਾ ਜੋ ਸੁਨਮਾ ਗੁਲ ਨਾ ਤਾਬ ਸੇ ਮਾਨਾ ਅਚਾ ਜਾ ਸੋ ਰਹਾ ਸੋ ਸੇ ਮਾਨਾ ਗਾ ਜੇ ਬਾਜ਼ਾਰ ਸੁਨਮਾ ਮਾਨਾ ਮੀ ਖੋ ਮਤ ਦੇ ਜਾ ਮਚਾ ਜਾ ਚਾ ਸੋ ਮਿੰਦ ਨੇ ਤਾਬ ਸੇ ਯਾਂ ਐਕਸਪੈਰੀਮੈਂਟ ਦੇ ਖਾਸ ਸੋ ਮਿੰਗਾ ਜਾ ਸੁਨਮਾ ਖੋ ਸੋ ਜੇ
1: ਗ੍ਰੀਨ ਹਾਊਸ ਪੈਨੋ ਗਸੁਕ ਗਸੁਕ ਸੁਨ ਮਾਰਿਕ ਤਾਬ ਦਿਸ ਕੋ ਲਾ ਚੁਕਾ
0: ਮਚਾ ਖਲੋ ਤਾਬ ਸਾਗ ਬਸ ਦੇ ਕਨ ਸ਼ਾਂ ਦੇ ਤਾਬ ਦੇ ਕਨ ਮਚਾ ਖੇਰਾ ਦੇ ਕਨ ਆ ਤਾਬ ਮਾਲ ਖੇਰਾ ਵੇ ਰਸਾਂ ਮਾ ਠਿਕ ਸੋ ਮਿਜੋ ਮਚਾ ਸੋ ਸੇ ਮਨ ਸਾਗ ਦੇ ਪੇ ਸਾਗ ਤਾਂਸ ਕਨ ਨਾ ਤੇ ਕੋਂ ਸੇ ਤਾਬ ਸੇ
1: ਤੇ ਆਲ ਤਾਬ ਸੋ ਯਾਂ ਤੇ ਖੇਰਾ ਤਾਬ ਸੋ ਕਨਾ ਦੁਨ ਲਾ ਫੀ ਲੇ ਹਾਸ ਯਾਂ ਨੋ ਗਿਆਰਾ ਚੰਗ ਪ੍ਰੋਬਲਮ ਜੁ ਮਸੋ ਗਾ ਯਾ ਆਬ ਦੇ ਕੋਰਸ ਸੇ ਚੋ ਸੇ ਨਾ ਯਾਰਾ ਦੇ ਨੁਕ ਸੰਗਨ ਦੀ ਸੇ ਦਸ ਅਤਿ ਚੰਗ ਮੁਸ਼ਕਲਾਂ ਚ ਮਵਾ ਸਾ ਦਿਸ ਕੋ ਲੇ
0: ਓ ਜੋ ਕਸਾ ਦੂਰ ਸੰਗਨ ਨਹੀਂ ਹੋ ਨੋ ਯਾ ਦੁਨ ਲਾ ਤੇ ਮਨ ਯਰ ਮੋਰ ਬਾ ਸੇ ਗਾ ਤੇ ਤਾ ਬਿਆਰ ਬਾ ਬਨ ਮਨ ਗਾ ਤਾ ਆਰਾਮ ਸੁਨ ਮਾ ਰਹਾ ਦਿਆਂ ਵਿਚ ਜੋ ਕਸਾ ਓ ਦੋਸ ਤਾ ਬਿਆਰ ਬਚਾ ਦੁਲ ਯਰ ਮਾ ਬਚਾ ਸੰਗਨ ਨਹੀਂ ਹੋ ਚਾ ਦੁਨ ਸਖ ਫੁੱਚਾ ਇਨ ਸਦ ਮ ਯਰ ਮਾ ਬਿੰਜ ਚਾ ਯਾ ਦੁਲ ਮਨ ਹੱਤਾ ਵਰ ਯਰ ਮਾ ਬਿੰਜ ਕੋ
1: ਚਾਨਾ ਜੀ ਸੋਲਰ ਲਾ ਯਰਾ ਸੁਨ ਮਾ ਸਕਾਂਸ ਪਤ ਤੇ ਚਾ ਖੋਲ ਟੋ ਟਿਕ ਮਸਾ ਦਿਸ ਕੋ ਲੇ ਚਾ
0: ਕਸਾ ਜੋ ਦੀ ਪਲਾਸਟਿਕ ਵਾਲਾ ਸਟਿਕ ਮਾ ਕਸ ਕਬ ਸੇ ਬਰਬਨ ਮਾ ਫੇਰ ਮਨ ਸਕਾਂਸ ਪਿ ਛੇਂ ਦੁਇਆ ਸਕਾਂ ਸੁਨ ਮਨ ਦੁਲ ਬਰਬਨ ਸਲ ਗੋ ਸਫ ਸੇ ਜਾ ਪਰ ਗੋ ਸੁਨ ਦੁੰ ਆ ਤੇ ਮਨ ਨੀ ਮਾ ਦਿਖ ਜਾ ਚਾ ਯਾ ਮਨ ਮਾ ਗਾ ਸਖ ਬਸ ਗੇਟ ਬਾਦ ਬਰ ਗੋ ਗੇਟ ਬਾਦ ਮਨ ਸੋਲਾਰ ਬਸ ਯਾ ਸੁਨ ਮੇ ਬਿਹਤਰ ਚਿ ਮਨ
1: ਸੋਲਾਰ ਪੈਨੁਗ ਨਾ ਯਾਰੇਸ ਸਪੋਚਾ ਫੀਂ ਸੇਂ ਸੁਕ ਚਾਨਾ ਜੀ ਸੋਲਾਰ ਤੇ ਯਾ ਸੁਸ਼ੀ ਤੈਨੁਗ ਨਾ ਯਾਰੇਸ ਨੇਕ ਚਮ ਸਿਕ ਤਕਰੀਬਨ ਅੰਗਾਤੀ ਮੇਮੋ ਸਕੁਲ ਲਾ ਚੋਂ ਮਦ ਦਿਸ
0: ਚੋਂ ਮੇ ਚੋਂ ਮਾ ਜੁਂਗਾ ਚਾ ਮਨ ਯਾ ਚੋਂ ਮੇ ਦੇ ਨਵੇਂ ਮਨ ਅੰਗਾਤੀ ਯੁਲ ਪੋਨ ਲਾ ਤਾਂ ਰਹਾਤ ਬਸ ਤਾਂ ਸਿਨ ਯਾ ਮਨ ਅੰਗਾਤੀ ਸੁਨ ਮਾ ਤਾ ਜੋ ਸੇ ਬੀਂ ਸੇ ਲੁਸ ਖਾਨ ਬੁਖਾਂ ਤਾਂ ਸਿਨ ਮਨ ਸੁਨ ਮਾ ਖੇਰਾ ਇਨ ਨਾ ਮਨ ਰਹਾਤ ਸੁਮ ਤਾਂ ਸੁਨ ਕਸ
1: ਚਾਨਾ ਅਛੇ ਹੁਸਨਿਆ ਦਖਸਾ ਅੰਗਾਤੀ ਯਾਰਾ ਜ਼ਰਨਾ ਪੋਚਾਨਾ ਯਾਰਾ ਜੀ ਸੁਨ ਮੋਨ ਅੰਗਾਤੀ ਬਾਹਰੀ ਅੰਗਾਤੀ ਸੁਦੇ ਅਨ ਸਾਸ ਅਨ ਸਪੋਰ ਜੁ ਚਾਨਾ ਜੀ ਸੁਨ ਮੋਨ ਯਾਰਾ ਲਜ਼ਾ ਚਾ ਮਾ ਅਲਦਨ ਮਾ ਸੋਰਨ ਨੁਕ ਸੁਨ ਮੋਨ ਦਨ ਚੁਪਤ ਮੀਨਾ ਯਾਰਾ ਗਤੁ ਗਤੁ ਪ੍ਰਲ ਉਜ਼ਰ ਬਸ
0: ਸੁਨਮੋ ਕਸਾ ਜੋ ਸੁਨਮੋ ਲਮਾਨ ਯਾ ਛੂ ਤਾਂ ਸੇ ਗੇਤ ਬਾਦ ਬਨਾ ਮਨ ਯਾ ਹੱਤਾ ਬਨਾ ਮਨ ਖਵਾ ਗੋਯਰ ਯੋ ਮਛਰਨ ਗਿਆ ਮਨ ਅੰਗਤਾ ਦੀ ਖਲੋ ਵਾਲੋ ਜ਼ਰੇ ਨਾ ਮਨ ਅੰਗਤੀ ਆਮ ਦੇ ਸੋ ਛਾ ਲੈ ਨਾ ਮਨ ਖਵਾਸ ਗੋਰਨ ਜਾ ਪਰ ਕੋ ਸੁਨ ਗਿਆ ਗੋਰਨ ਜਾ ਨਾ ਸੁਨ ਮਨ ਮਨ ਗੋਰਨ ਜਾ ਪੈਸਾ ਬੋ ਯੋ ਮਛਰਨ ਹੱਤਾ ਵਾ ਤੋ ਅਰ ਪੰਗਤੇ ਜ਼ਿਰ ਮਾ ਬੇਨ ਸੋਂਗਨ ਛਾ ਪਿੰ ਜਾ ਨਾ ਅੰਗਤਾ ਦੋ ਮਨ ਆਰਾਮ ਸੇ ਜਾ ਚਸ਼ਨ ਦੋ ਕਸਾ
1: ਛਾ ਨਾ ਅੰਗਤੀ ਥਾ ਸੁਨ ਯਾ ਨੁਕ ਯਾ ਰਾਜ਼ਰ ਨਾ ਦਖਸਾ ਪਿੰਜ਼ੇ ਤਪ ਚਾ ਜ਼ਰੇ ਯਾ ਸ੍ਰਿੰ ਤਪ ਚਾ ਜ਼ਰੇ ਦਜ਼ਾਤੀ ਯਾ ਰਾ ਮੁਸ਼ਕਿਲਾ ਰਿਉ ਸਮ ਉਹ ਦਿਸ ਕੋ
0: ਕਸਾ ਦੀ ਖਲੋ ਨਾ ਮਨ ਪਿੰਜ਼ੇ ਤਾ ਬੇਨ ਯਾ ਸ਼ਾਂ ਤੇ ਮਨ ਤੇ ਨਾ ਨਾ ਦੁੱਲਾ ਮਨ ਤਾ ਬੇਨ ਖਲੋ ਨਾ ਮਨ ਅੰਗਤੇ ਹੱਤਾ ਵਰ ਪੂ ਦੀ ਮਾ ਬੇਨ ਜਾਨ ਨਾ ਦੁਰ ਚਾਂ ਸਮ ਥਲ ਬਾਲ ਬਾਰ ਤਾ ਮਨ ਦੁਰ ਚਾਂ ਪੰਜਿਕ ਤਾ ਬੇਨ ਮੇ ਦਾ ਚੋ ਜਾਨ ਨਾ ਮਨ ਖਲੋ ਸ਼ੁਰ ਲਸ ਮੇ ਜੋ ਕਸਾ
1: ਨਾ ਲਾ ਤੀ ਜੇ ਤੁਨ ਮੋਨ ਲਾ ਪੰਜੇ ਤਾ ਬੇ ਜੇ ਯਾ ਮਲ ਪ ਯਾ ਹਉ ਤਾ ਬੇ ਜੇ ਯਾ ਤੇ ਮਲ ਪ ਤੇ ਉਸ ਦੇ ਉਨ ਕਤ ਚਾਨਾ ਦੂ ਨਿਸ ਬਸੇ ਯਰੀ ਥਾ ਸੁਨ ਚਾਂ ਜਿਕ ਪਤ ਪੇ ਚਾਂ ਹੁਲ ਟਿਕ ਮਸਵਾ ਦੂ ਲੇ ਯਰਸ ਕਿ ਮੇ ਕਲ ਮਲ ਪ ਦਸਾ ਸਮਨ ਕਿ ਉਸ ਤਾ ਬਾਤ ਪਤ ਪੇ ਚਾਂ ਉਦ ਜ਼ਾਤੀ ਲਾਸ਼ਿਕ ਬਾਤ ਪੇ ਨੇ ਬਾਤ ਪੇ ਨਿਸ ਕੋਲੇ ਚਾਂ
0: ਕਸਾ ਦੋ ਮਨ ਅਜਾ ਯਾ ਸਮਨ ਵਨ ਸਖ ਚਾਂ ਦੇ ਨੀ ਮੀ ਬਾਜੂ ਗਾ ਚਾਂ ਮਰੀ ਆਸ ਪੰਜੇ ਤਾ ਵੀ ਚਾਂ ਅਜਾ ਸਿਰ ਥਲ ਬਾਰ ਤਾ ਬਾਤ ਯਾ ਸਮਨ ਵਨ ਚਾਂ ਮੀ ਤਾ ਦੋ ਗਾ ਤਾ ਨੋਟ ਕੇ ਸ਼ੇਸ ਨੂ ਮਨ ਸਮਨ ਤਾ ਬਨ ਗਾ ਤਾ ਨੋਟ ਤੋ ਸ਼ੇਸ ਨੂ ਬਤਾ
1: ਅਚਾਨ ਦੇ ਨਾ ਗਾ ਤਾ ਸੁਖ ਸ਼ੀ ਜ਼ਰ ਬਾਤ ਬਾਜੂ ਕੀ ਦਖਸਾ ਗਾ ਤੇ ਮੋਤ ਛੂ ਕਾ ਤੋਂ ਤਾ ਨਾ ਸੁਨਮਾ ਖਾਸ਼ੀ ਕੇ ਵਾਰ ਯਾਨ ਪਿੰਦ ਬੰਦੇ ਤਾ ਬਿੰਦੁ ਨੁਮਾ ਕਾ ਤੋਂ ਤਾ ਨਾ ਯਾ ਗਾ ਤੇ ਗੰਦਾ ਛੂ ਤਾ ਨਾ ਜ਼ਰੇ ਉਦੀ ਸਕੋ ਲੈ ਰੇ ਸਾਥ
0: ਸੁਨਮਾ ਗਾ ਤੇ ਗੋਸਨ ਦੋ ਮੋਤ ਰਿਛੂ ਤਾ ਮਰ ਗੋਸਨ ਦੋਨ ਫਿਤੋ ਤਾ ਮਰ ਸੁਨ ਨਿਮਾ ਨਾ ਮਤਾ ਮਰ ਨਿਮਾ ਤਾ ਨਾ ਖੋ ਮਨ ਸੁਨਮਾ ਇਨ ਨਾ ਮਨ ਸ਼ੀ ਛਰ ਨੁ ਗਾ ਤੇ ਸੁਨਮਾ ਮਨ ਲੋ ਚਾ ਸ਼ੀ ਸਨ ਮੋਤ ਤਾ ਚਾ ਦੋਨ ਫਿਤੋ ਤਾ ਜਾ ਛੂ ਤਾ ਜਾ ਸਖ ਬਸੀ ਦੇ ਗੇਤ ਬਾਤ ਪੁ ਗਾ ਤਾ ਆਰਮ ਦੋ ਗੇਤ ਬਾਤ ਬਨਾ ਸੁਨਮਾ ਯਾ ਮੀ ਸ਼ੇਮਾ ਸਾ ਮਰ ਜੁ ਕਸਾ
1: ਸਾ ਗਾ ਤੀ ਛਸ ਲਾ ਯਾਰੇ ਸੁਨਨ ਕਾ ਤੁਨ ਦੀ ਨਾ ਯਾ ਦਿਆ ਨੁ ਯੰਗ ਕਸਮ ਨੇ ਕਾ ਤੁਨ ਨਾ ਦੁਲ ਏਰ ਗਾ ਚੁਗਾ ਯੋਰਮਾ ਬਾਤ ਯਾ ਗਾ ਤੀ ਮਤਲਬ ਦਖਸਾ ਯੋਰਮਾ ਬਾਤ ਤਾ ਪੀਰ ਲੋ ਤੁਕ ਆਵਜ਼ਾਰ ਚ ਗਾ ਚੁਗਾ ਚੁਗਰੀ
0: ਜੁ ਕਾ ਸੰਗਾ ਨਾ ਦੀ ਛਾ ਲੇ ਯੋਰਮਾ ਬਚਿੰ ਦੇ ਪੁਰਚਾ ਜ਼ਰਿੰ ਚੋ ਮਤੇ ਗਾ ਚਾ ਨਾ ਉਦੁ ਖੁਰੇ ਯੋਰਮਾ ਬਾ ਸੰਗਾਨ ਛਾ ਫੇਸੇ ਨਾ ਜੁਗਾ ਗੀ ਯਾ ਛੁਨ ਮੋ ਦਮਾ ਨਾ ਕਾ ਚ ਠੁਕ ਪੋ ਯੋਂ ਦੋ ਦੁਆ ਜ਼ੇ ਦੇ ਚਾ ਚਾ ਤਾਂ ਸੇ ਤਾ ਬਾ ਨਾ ਦੁਨ ਲ ਗੋਇਆ ਰੋ ਮਸ਼ੇ ਸਨ ਜੁ ਦੋ ਗਾ ਤਾ ਫਨ ਕੇ ਮਨ ਆਰਾਮ ਸੇ ਛੇਨ ਜਾ ਜਾ ਛੇਨ ਕੋ ਜੁ ਕਾ ਸਾ
1: ਯਾਰਾ ਸੁਨ ਮਾ ਮੇਨ ਨਾ ਦਖਸਾ